0: ਉਪੋ ਲਗੇ
1: ਕੱਲਾ
0: ਲਗਾ ਖੋਗਲੋ ਲਗੇ
1: ਪਹਿਲਾ
0: ਅਸੀਂ ਕਪਾ ਜੂਟ ਨੇ ਲੀ ਗਨਿੰਗ ਇਹ ਪੌਂਜੀ ਪੌਦਿਮ ਕੇ ਲਸੋਨ ਹੈ ਲੋ ਇਲੀ ਜੋਂ ਸੀ ਇਲੀ ਪਾਈ ਇਲੀ ਪੋ ਫਾਨ ਮਿਥਾਂ ਡਿਊਟੀ ਰੈਸਪੌਂਸਿਬਿਲਿਟੀ ਚੀਨੀ ਨੇ ਪੋਲੋਤੇ ਲਕੇ ਅਨਾ ਮੈਂ ਹਿਰ ਜੁਮੇ ਕੇ ਲਕੇ ਕਿਲੋਂ ਲੇ ਬਿਨੋਂ ਲੋ ਲਾ ਬਾਂ ਕੇ ਮਜੋ ਕਾ ਚੀਨੀ ਲਕੇ ਲਾ ਬਾਂ ਕੇ ਨੀਲੀ ਪੁਪੇ ਦੇਟ ਪੁਸਤਾ ਨੂੰ ਤਿੰਨ ਦਾ ਲਕੇ ਲਾ ਸੋਲਾਮ ਚੀਨੀ ਲਾ ਸੇ ਕਿ ਅਨੁ ਤਿੰਨ ਤਮੇ ਇਲੀ ਸਰਪੀਸ ਹੈ ਬੁਰਾ ਪੈਨਸੀ ਇਲੀ ਤਨਾਂ ਗੇ ਮਾਂ ਚੋ ਰਪੋਰਟ ਅਸੇ ਮਿਥਾਂ ਡਿਊਟੀ ਰੈਸਪੌਂਸਿਬਿਲਿਟੀ ਕੇ ਚੀ ਪੁਪੇ ਪਿੰਨ ਪੈਨ ਬਾਤੇ ਅੰਗ ਹੋ ਡਿਊਟੀ ਰੈਸਪੌਂਸਿਬਿਲਿਟੀ ਮਾਨੇ ਕੇਨੇਲ la poloma ili tum ang hor ma ji tum ka ka chela na na ji ko son ma la so pon bang ke me thang se se ma tha rep nang pola ke nang kle mo nang kle mo nang le lang ho nang ning si lang le ke nang si pipe ke pola ha lam pa ve pin pen ning sam jin pen si me thang ang hor ma te me thang duty me te me thang responsibility la ke sacrifice la mang ve la ke compromise po la mang ve le ke ini nga lo kang hon pen si wang ji kang hon pen ne klem lo polo tang te a chat ta me la ke joy wana son ili tum je theklongi
1: enang churulo lengi sara tuma phalmate akisara tuma phan kalana kanghon nangji kuson mala sabutha klar dakpen radio nangkar jitu narada tuma phan ki than kapajir mi por nang ili je thandam nai ke do langte ma setame aporalam do potsi pinie bang ke ladakan leli ington kornang tangte ladakan kiwang apotsame nang phandame akiruna paper pil loge haipi kiwang jilang ni same kle medam me hirjume tame nang pidun do
0: churulo kardo
2: Lapuan apor ng litum, pinialamjir ang dengalong pen, Assistant Professor Lar Imtaru Pilapen, hudbang, Helvelin Timung Pitumang Bong, Akisar arleng atumpan, kilana kalahon mati, kaura putha, jihuchipod alamjir arjulong itanglo. Pinialamjir ang dengke, lapuan si kang toniglo. Nang litum, jay mekar jubom laki, Akashwani dibhualong pen. Tang tinona duntua jay mek dam iglo nang, lun chitu ang deng labang song deng along pen ason son lunjir arjik sinang kecheng si mongol singkru lapen ari sang hotum kilona lun arjik sinang alunalam the wangnon karbi korting chir tangte labang solun arjik sinang